ਨਾਨਾ ਪਟੇਕਰ। ਨਾਨਾ ਪਟੇਕਰ ਜੀ, ਹਾਂ ਦੋਸਤੋ, ਨਾਨਾ ਪਟੇਕਰ ਕਾ ਪਿਤਾ ਕਾ ਮ੍ਰਿਤਯੂ ਹੋ ਗਿਆ ਜਬ ਨਾਨਾ ਪਟੇਕਰ 28 ਸਾਲ ਕੇ ਥਾ, ਔਰ ਇਨਕੇ ਦੋ ਭਾਈ ਵੀ ਹੈ। ਪਟੇਕਰ ਇੱਕ ਕਹਤੇ ਰੋਕੜ, ਆਪ ਜਾਣਤੇ ਕਹਤੇ ਰੋਕੜ ਕਿਆ ਹੋਤਾ ਹੈ।